0: ਪਛੋਰੀ ਥੋੜੇ ਕਤਲਾ ਕੇ ਲੰਬੇ ਚਾਲੇ ਮਤਲਿਆ ਪਛੋਰੀ ਥੋੜੇ ਅਲ ਵੀ ਅਮੀਰੀ ਵਾਲੇ ਟਫਲਾ ਮੰਗ।
1: ਖੁਦ ਸੇ ਸਵਾਲ ਕੀਏ ਜੀ, ਕਿਆ ਹਮਨੇ ਕਭੀ ਦਿਲ ਸੇ ਆਪਣੇ ਵਾਲਿਦੈਨ ਕਾ ਸ਼ੁਕਰੀਆ ਅਦਾ ਕੀਆ, ਕਿਆ ਕਿਆ ਹਮਨੇ ਆਪਣੇ ਅਸਾਤਜ਼ਾ ਦੋਸਤੋ ਉਨ ਲੋਗੋਂ ਕੋ ਯਾਦ ਕੀਆ ਜਿਨ੍ਹਾਂ ਨੇ ਮੁਸ਼ਕਿਲ ਵਕਤ ਮੇਂ ਹਮਾਰਾ ਸਾਥ ਦੀਆ ਥਾ। ਸ਼ੁਕਰਗੁਜ਼ਾਰੀ ਸਿਰਫ ਅਲਫਾਜ਼ ਨਹੀਂ ਬਲਕਿ ਖੂਬਸੂਰਤ ਰਵੱਈਆ ਹੈ ਜੋ ਸ਼ਖਸ ਦੂਸਰੋਂ ਕੀ ਨਿਆਮਤੋਂ ਕੋ ਪਹਿਚਾਨਤਾ ਹੈ, ਅੱਲਾ ਉਸ ਕੀ ਨਿਆਮਤੋਂ ਮੇਂ ਮਜ਼ੀਦ ਬਰਕਤ ਅਤਾ ਫਰਮਾਤਾ ਹੈ। ਆਪਣੇ ਇਰਗਿਰਦ ਮੌਜੂਦ ਲੋਗੋਂ ਕੇ ਲੀਏ ਆਸਾਨੀਆਂ ਪੈਦਾ ਕਰੇਂ, ਕਿਸੀ ਕੋ ਹੌਸਲਾ ਦੇਂ, ਕਿਸੀ ਕੀ ਬਾਤ ਗੌਰ ਸੇ ਸੁਣੇ, ਕਿਸੀ ਜ਼ਰੂਰਤਮੰਦ ਕੀ ਮਦਦ ਕਰੇਂ। ਯਕੀਨ ਜਾਨੀ ਇਹ ਛੋਟੇ ਛੋਟੇ ਕਾਮ ਮੁਆਸ਼ਰੇ ਕੋ ਖੂਬਸੂਰਤ ਬਣਾ ਦੇਤੇ ਹੈਂ। ਆਖਿਰ ਮੇਂ ਬਸ ਇਤਨਾ ਹੀ ਕਿ ਆਪਣੀ ਜ਼ਿੰਦਗੀ ਮੇਂ ਉਮੀਦ ਕੋ ਜ਼ਿੰਦਾ ਰੱਖੀਏ, ਮਿਹਨਤ ਕੋ ਆਪਣਾ ਸ਼ਾਰ ਬਣਾਈਏ ਔਰ ਦੁਆ ਕਾ ਦਾਮਨ ਕਭੀ ਨਾ ਛੋੜੀਏ। ਸੁਣਤੇ ਰਹੀ ਫਜ਼ਾ 97.1 FM।

0: Get ready to move.
1: It's all about the beats.
2: Wow, FM.
3: Only Tune Super Hit Channel.
4: Fizz on 97.1 FM.
5: ਮੁੰਡਾ ਸਾਧੂਆਂ ਦਾ